ਕੀਰੀ ਮਸਤ ਜਵਾਨੀ ਹੈ ਅੱਜ ਮੋਰੀ ਅੰਗਨਾ ਰਿਮੀ ਥਿਮੀ ਬਰਸੇ ਪਾਣੀ ਅੱਜ ਮੋਰੀ ਅੰਗਨਾ ਕੀਰੀ ਕੀਰੀ ਆਜਾ।